ਖੇਤ ਖਲੀਹਨ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਾਣ ਭਾਈਆਂ ਨੂੰ ਸੁਰਿੰਦਰ ਬਾਈ ਕੀ ਰਾਮ ਰਾਮ ਬਾਈ। ਦੇਖੋ ਜਹਾਂ ਤੱਕ ਬਾਤ ਕਰੇ ਹਮ ਮੌਸਮ ਕੀ, ਮੌਸਮ ਬਾਦਲਵਾਈ ਕਾ ਹੈ ਔਰ ਇੱਕ ਅੱਧ ਬਾਰ ਬੂੰਦਾਬਾਂਦੀ ਵੀ ਆ ਗਿਆ ਹੈ ਔਰ ਜੋ ਮੌਸਮ ਹੈ ਉਹ ਇਹ ਕਿਹਾ ਜਾ ਸਕੇ ਹੈ ਕਿ ਬਈ ਇੱਕ ਅੱਧ ਬਾਰ ਧੂਪ ਵੀ ਇਤਨੀ ਜ਼ਿਆਦਾ ਤੇਜ਼ ਹੋ ਗਿਆ ਹੈ ਕਿ ਸਹਿਣ ਕਰਨੀ ਮੁਸ਼ਕਿਲ ਹੋ ਗਿਆ ਹੈ ਔਰ ਗਰਮੀ ਇਸ ਤਰ੍ਹਾਂ ਕੀ ਹੈ ਕਿ ਬਈ ਯਦੀ ਹਮ ਮੰਨ ਲਓ ਗਰਮੀ ਮਰ ਰਹੇ ਤੋ ਏਕਦਮ ਪਸੀਨੇ ਇਤਨੇ ਆ ਜਾਏ ਕਿ ਬਹੁਤ ਜ਼ਿਆਦਾ ਔਰ ਉਮਸ ਵੀ ਹੋਣਾ ਹੈ ਤੋ ਮੌਸਮ ਕਾ ਹਿਸਾਬ ਕਿਤਾਬ ਤੋ ਇਹ ਹੈ ਔਰ ਜੋ ਹਮਾਰੇ ਕਿਸਾਨ ਭਾਈ ਹੈ ਵੋ ਆਪਣੇ ਖੇਤੋਂ ਕੇ ਕਾਮ ਮੇਂ ਲਗੇ ਹੋਏ ਹੈ ਜਿਸਮੇ ਇਹ ਮੁੱਖ ਰੂਪ ਸੇ ਜੋ ਕਾਮ ਚੱਲ ਰਿਹਾ ਹੈ ਵੋ ਹਮਾਰੀ ਦਾਨ ਕੀ ਫਸਲ ਕਾ ਚੱਲ ਰਿਹਾ ਹੈ ਉਸਮੇਂ ਜੋ ਭਾਈ ਦਾਨ ਕੀ ਰੁਪਾਈ ਕਰ ਰਹੇ ਹੈ ਵੋ ਉਸਕੇ ਅੰਦਰ ਲਗੇ ਹੋਏ ਹੈ ਔਰ ਹਮਾਰੀ ਜੋ ਦੂਸਰੀ ਫਸਲੇ ਜੈਸੇ ਕਪਾਸ ਵਾਲੀ ਫਸਲ ਹੈ ਜਾਂ ਜੋ ਔਰ ਵੀ ਦੂਸਰੀ ਹਮਾਰੀ ਫਸਲੇ ਹੈ ਚਾਰਾ ਫਸਲੇ ਹੈ ਸਬਜ਼ੀ ਵਾਲੀ ਫਸਲੇ ਹੈ ਉਨਕਾ ਵੀ ਕਾਮ ਹਮਾਰਾ ਧੀਰੇ ਧੀਰੇ ਚੱਲ ਰਿਹਾ ਹੈ ਔਰ ਜਿਸ ਫਸਲ ਮੇਂ ਵੀ ਮੰਨ ਲਓ ਪਾਣੀ ਕੀ ਜ਼ਰੂਰਤ ਹੈ ਕੁਝ ਜਗ੍ਹਾ ਪੇ ਤੋ ਬੂੰਦਾਬਾਂਦੀ ਇਤਨੀ ਵੀ ਹੋਈ ਹੈ ਬਈ ਕਾਮ ਚੱਲ ਗਿਆ ਲੇਕਿਨ ਕੁਝ ਜਗ੍ਹਾ ਪੇ ਨਹੀਂ ਹੋਈ ਹੈ ਤੋ ਵਹਾਂ ਪਰ ਅਮਲ ਕਹਾ ਜੋ ਸਿੰਚਾਈ ਹੈ ਉਹ ਕਰ ਸਕੇ ਹੈ ਕਿਉਂਕਿ ਜਬ ਤੱਕ ਮੰਨ ਲਓ ਅੱਛੀ ਬਰਸਾਤ ਆਵੇ ਜਬ ਤੱਕ ਹਮਨੇ ਆਪਣੀ ਜੋ ਫਸਲ ਹੈ ਉਸਕੋ ਸੂਕੇ ਸੇ ਨਿਪਟਣੇ ਕੇ ਲੀਏ ਜ਼ਰੂਰੀ ਹੈ ਕਿ ਬਈ ਹਮ ਉਸਕੇ ਅੰਦਰ ਜੋ ਸਿੰਚਾਈ ਹੈ ਵੋ ਕਰੇ ਔਰ ਵਿਸ਼ੇਸ਼ਕਰ ਜੋ ਚਾਰਾ ਫਸਲੋਂ ਕੀ ਹਮ ਬਾਤ ਕਰੇ ਚਾਰਾ ਫਸਲੋਂ ਮੇਂ ਜ਼ਰੂਰੀ ਚੀਜ਼ ਇਹ ਹੈ ਕਿ ਕੁਛ ਹਮਾਰੀ ਜੋ ਜਵਾਰ ਕੀ ਫਸਲ ਜ਼ਿਆਦਾਤਰ ਸੁੱਕੇ ਕੇ ਉਸਮੇਂ ਖੜੀ ਹੈ ਔਰ ਵੋ ਇਹ ਸੋਚ ਰਹੇ ਹੈ ਕਿ ਬਈ ਯਦੀ ਬਰਸਾਤ ਹੋ ਜਾ ਤੋ ਜਲਦੀ ਬਡਵਾਰ ਲੈ ਲੇ ਲੇਕਿਨ ਬਈ ਉਹ ਯਦੀ ਬਰਸਾਤ ਨਹੀਂ ਹੋ ਰਹੀ ਤੋ ਉਸਕੇ ਅੰਦਰ ਹਮ ਹਲਕੀ ਹੀ ਸਿੰਚਾਈ ਕਰਦੇ ਹੈ ਕਿਉਂਕਿ ਹਲਕੀ ਸਿੰਚਾਈ ਕਰਨੇ ਸੇ ਥੋੜ੍ਹੀ ਬਹੁਤ ਬੂੰਦਾਬਾਂਦੀ ਵੀ ਹੋਗੀ ਉਸਸੇ ਵੀ ਫਿਰ ਕੰਮ ਚੱਲ ਜਾਏਗਾ ਔਰ ਹਮਾਰੀ ਜੋ ਜਵਾਰ ਕੀ ਫਸਲ ਹੈ ਵੋ ਬਡਵਾਰ ਲੈ ਲੇਗੀ ਔਰ ਜੈਸੇ ਹੀ ਮੌਸਮ ਅੱਛਾ ਬਣੇਗਾ ਜੈਸੇ ਹੀ ਜਿਸਕੋ ਹਮ ਇਹ ਕਹਿ ਦੇਵੇ ਕਭੀ ਬੂੰਦ ਹੋਗੀ ਕਭੀ ਖੁੱਲ੍ਹ ਗਿਆ ਇਸ ਤਰ੍ਹਾਂ ਦਾ ਜੋ ਮੌਸਮ ਬਣੇ ਤੋ ਜਵਾਰ ਕੀ ਜੋ ਫਸਲ ਹੈ ਵੋ ਬਡਵਾਰ ਅੱਛੀ ਉਸ ਸਮੇਂ ਪਰ ਜਾ ਕੇ ਲੇਵੇ ਹੈ ਔਰ ਗੰਨੇ ਕੀ ਫਸਲ ਵੀ ਹਮਾਰੀ ਇਸੀ ਤਰ੍ਹਾਂ ਕੀ ਹੈ ਕਿ ਜਿਤਨੇ ਉਸਕੇ ਅੰਦਰ ਬੂੰਦਾਬਾਂਦੀ ਮੰਨ ਲਓ ਹੋਤੀ ਰਹੇ ਸਾਥ ਕੇ ਸਾਥ ਮੌਸਮ ਕੇ ਹਿਸਾਬ ਸੇ ਯਦੀ ਹਮ ਦੇਖੇ ਤੋ ਉਹ ਫਿਰ ਧੀਰੇ ਧੀਰੇ ਇਸੀ ਪ੍ਰਕਾਰ ਚੱਲੇ ਹੈ ਕਿ ਬਈ ਉਸਕੇ ਅੰਦਰ ਜੋ ਨਮੀ ਹੈ ਵੋ ਬਣੀ ਰਹੇ ਔਰ ਥੋੜ੍ਹਾ ਬਹੁਤ ਜੋ ਗਰਮੀ ਹੈ ਵੋ ਵੀ ਬਣੇ ਇਹ ਦੋਨੋਂ ਚੀਜ਼ ਜੋ ਗੰਨੇ ਕੀ ਫਸਲ ਹੈ ਉਸਕੇ ਲੀਏ ਜ਼ਰੂਰੀ ਹੈ ਤੋ ਵੋ ਵੀ ਤਭੀ ਬਡਵਾਰ ਲੇਵੇ ਹੈ ਔਰ ਕੁਛ ਹਮਾਰੇ ਕਿਸਾਨ ਭਾਈਓ ਜਿਨ੍ਹਾਂ ਅੱਛੀ ਮਿਹਨਤ ਕਰ ਰੱਖੀ ਹੈ ਆਉਣ ਵਾਲੇ ਸਮੇਂ ਮੈਂ ਮਹੀਨਾ 20 ਦਿਨ ਮੈਂ ਔਰ ਗੰਨੇ ਕੀ ਫਸਲ ਤੋਂ ਵੰਧਾਈ ਕੇ ਲੀਏ ਤਿਆਰ ਹੋ ਜਾਏਗੀ ਕਿਉਂਕਿ ਕੁਛ ਖੇਤਰ ਹਮਾਰੇ ਐਸੇ ਹੈ ਜਹਾਂ ਪਰ ਹਮਾਰੇ ਪਾਣੀ ਕੇ ਅੱਛੇ ਸਾਧਨ ਹੈ ਔਰ ਉਸ ਜਗ੍ਹਾ ਪਰ ਹਮਨੇ ਗੰਨੇ ਕੀ ਫਸਲ ਲਈ ਰੱਖੀ ਹੈ ਔਰ ਗੰਨਾ ਜਹਾਂ ਪਰ

0: ਪਸੰਦ ਹੈ?
1: ਨਾ ਜੀ, ਇਹ 10 ਵਜੇ ਆਵੇ ਜੀ।
0: ਅੱਛਾ,
1: ਹਾਂ ਜੀ, ਫਰਮਾਸੀ ਕਾਰਜਕ੍ਰਮ ਜੀ।
0: ਫਰਮਾਸੀ ਕਾਰਜਕ੍ਰਮ ਕੋਈ ਅਲਗ ਸੇ ਆਵਾ ਹੈ, ਤੋ ਚਲੋ ਉਸਕੇ ਬਾਰੇ ਮੇਂ ਬਾਤ ਕਰਾਂਗੇ।
1: ਫਿਲਮੀ ਗਾਣੇ ਜੀ।
0: ਚਲੋ, ਫਿਲਮੀ ਗਾਣੋ ਵਾਲਾ।
1: ਹਾਂ ਜੀ,
0: ਚਲੋ, ਵੋ ਤੋ ਇੱਕ ਫਿਲਮ ਸੇ ਆਵਾ ਵੀ ਹੈ, ਬਾਕੀ ਐਸੀ ਬਾਤ ਨਹੀਂ ਹੈ, 9:15 ਵਜੇ ਹੀ ਆਵਾ ਹੈ।
1: 9:15 ਵਜੇ ਜੀ, ਕੱਲ ਕੋ ਨਹੀਂ ਆਇਆ ਜੀ।
0: ਚਲੋ, ਹੋ ਸਕਤਾ ਹੈ ਕਿ ਇੱਕ ਦਿਨ, ਕਈ ਵਾਰ ਕਿਹਾ ਹੈ ਕਿ ਪਿੱਛੇ ਸੇ ਕੋਈ ਕਾਰਜਕ੍ਰਮ ਆ ਗਿਆ ਹੈ, ਤੋ ਉਸਮੇ ਜੋ ਕਾਰਜਕ੍ਰਮ।
1: ਸੁਰਿੰਦਰ ਜੀ,
0: ਹਾਂ ਜੀ,
1: ਯੂਮਾ ਟੂ ਨਾ ਦੇਖ ਰਹੋ ਜੀ, ਭਾਰਤ ਕਾ ਦੇਖ ਰਹੋ ਜੀ।
0: ਹੈ
1: ਦੂਸਰੇ ਦੇਸ਼ ਕੇ ਮੈਚ ਆਵੇ ਨਹੀਂ ਜੀ।
0: ਹਾਂ,
1: ਭਾਰਤ ਕਾ ਮੈਚ ਦੇਖ ਰਹੋ ਜੀ।
0: ਚਲੋ ਠੀਕ ਹੈ, ਸੁਝਾਓ ਨੋਟ ਕਰ ਲਿਆ, ਧੰਨਵਾਦ ਰਾਮਦਿਆ ਜੀ।
1: ਠੀਕ ਹੈ ਜੀ,
0: ਠੀਕ ਹੈ ਜੀ। ਤੋ ਜੋ ਵੀ ਹਮਾਰੇ ਸਰੋਤਾ ਬਾਈ ਹੈ, ਉਨਕੇ ਫੋਨ ਆਏ ਔਰ ਉਨ੍ਹੋਂਨੇ ਬਹੁਤ ਅੱਛੇ ਅੱਛੇ ਜੋ ਸੁਝਾਓ ਹੈ ਦੀਏ, ਕਿ ਬਈ ਜੋ ਹਮਾਰੇ ਕਾਰਜਕ੍ਰਮ ਹੈ ਉਨਮੇਂ ਕਿਸ ਚੀਜ਼ ਕੀ ਜੋ ਕਮੀ ਹੈ ਵੋ ਮਹਿਸੂਸ ਵੋ ਕਰ ਰਹੇ ਹੈ, ਔਰ ਕਿਤਨੇ ਜੋ ਹਮਾਰੇ ਕਾਰਜਕ੍ਰਮ ਹੈ ਵੋ ਉਨਕੋ ਅੱਛੇ ਲੱਗ ਰਹੇ ਹੈ। ਇਹ ਇੱਕ ਬਹੁਤ ਅੱਛੀ ਬਾਤ ਹੈ, ਕਿਉਂਕਿ ਕਾਰਜਕ੍ਰਮ ਕੋਈ ਵੀ ਹਮ ਕਾਮ ਕਰੇ ਹੈ ਤੋ ਉਸਕਾ ਹਮਨੇ ਇਹ ਪਤਾ ਹੋਣਾ ਚਾਹੀਏ ਬਈ ਹਮਾਰੇ ਕਾਮ ਮੇਂ ਕਿਤਨੀ ਕ ਜੋ ਇੱਕ ਸਾਰਥਕਤਾ ਹੈ ਔਰ ਕਿਤਨਾ ਕ ਉਸਕੇ ਅੰਦਰ ਹਮ ਹਮਾਰੀ ਜੋ ਕਮੀ ਕੋ ਪੂਰਾ ਕਰਨੇ ਕੀ ਗੁੰਜਾਇਸ਼ ਹੈ, ਇਸਕਾ ਹਮਨੇ ਪਤਾ ਹੋਣਾ ਚਾਹੀਏ। ਤੋ ਇਸ ਲਈ ਜੋ ਇਹ ਕਾਰਜਕ੍ਰਮ ਹੈ ਸੋਮਵਾਰ ਕੋ ਰੱਖਿਆ ਗਿਆ ਹੈ, ਬਈ ਇਸਮੇਂ ਜੋ ਹਮਾਰੇ ਸਰੋਤਾ ਬਾਈ ਹੈ ਵੋ ਫੋਨ ਕਰੇਂ ਔਰ ਆਪਣੇ ਜੋ ਸੁਝਾਓ ਹੈ ਵੋ ਦੇ। ਆਪ ਸਭ ਜੋ ਹਮਾਰੇ ਸਰੋਤਾ ਬਾਈ ਹੈ ਉਨ ਸਭ ਕੋ ਰਾਮ ਰਾਮ ਕਰਤੇ ਹੈ ਔਰ ਜੋ ਗ੍ਰਾਮੀਣ ਸੰਸਾਰ ਕਾਰਜਕ੍ਰਮ ਹੈ ਉਸਕੋ ਯਹੀਂ ਸਮੇਟਣੇ ਕੀ ਆਗਿਆ ਦੇ। ਆਪ ਸਭ ਕੋ ਰਾਮ ਰਾਮ।

0: ਆਲਮ ਫਾਜ਼ਿਲ ਬਣਿਓ ਕਦੇ ਆਪਣੇ ਆਪ ਨੂੰ ਪੜਿਆਈ ਨਹੀਂ।
1: ਪੀਰ ਬੁੱਲੇ ਸ਼ਾਹ ਕਹਿੰਦੇ ਬੁੱਲਿਆ ਪੜ੍ਹ ਪੜ੍ਹ ਆਲਮ ਫਾਜ਼ਿਲ ਬਣਿਓ ਇਹ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਅੰਦਰ ਝਾਤੀ ਮਾਰ ਕੇ ਦੇਖ ਮੈਂ ਕੌਣ ਹਾਂ, ਤੇਰੀ ਭੁੱਲ ਭੁਲਾਇਆ ਤੈਨੂੰ ਖੋ ਨੇ ਅੱਖੀ ਤੂੰ ਕੋ ਹੈ, ਮਿਲ ਸਤਿਗੁਰ ਤੇਰਾ ਖੁੱਲ ਜਾਏ ਉਕਬਾ ਫਿਰ ਪਤਾ ਲੱਗੇ ਤੂੰ ਜੋ ਹੈ। ਬੁੱਲਿਆ ਰੱਬ ਤੈਥੋਂ ਵੱਖ ਨਹੀਂ ਓਏ, ਤੈਨੂੰ ਤਾਂਹੀਆਂ ਦਿੰਦਾ ਦੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ।